0: ꯇꯥꯟꯖꯈꯤꯕ ꯏꯁꯩꯁꯤꯒ ꯂꯣꯏꯅꯅ ꯃꯅꯤꯄꯨꯔꯤ ꯐꯤꯂꯝ ꯏꯁꯩꯁꯤꯡ ꯅꯥꯟꯊꯣꯛꯆꯕ ꯂꯣꯏꯖꯔꯦ ꯑꯗꯣꯝꯅ ꯇꯥꯕꯤꯔꯤꯕ ꯁꯥꯀꯁꯕꯅꯤ ꯏꯝꯐꯥꯜꯒꯤ FM ꯁꯉꯥꯏ ꯆꯦꯅꯦꯜꯅꯤ
1: ꯌꯦ ꯃꯦꯔꯥ ꯆꯣꯇꯥ ꯚꯥꯏ ꯍꯦ ꯅꯥ ꯕꯗꯥ ꯁꯔꯥꯔꯇꯤ ꯍꯦ ꯀꯣꯂꯦꯖ ꯃꯦ ꯃꯥꯔꯛꯁꯤꯠ ꯐꯣꯇꯣꯁꯣꯞ ꯀꯔꯀꯦ ꯄꯥꯄꯥ ꯀꯣ ꯗꯤꯈꯥꯇꯥ ꯊꯥ ꯀꯜ ꯃꯦꯅꯦ ꯂꯥꯏꯠ ꯕꯤꯜ ꯄꯔ ꯖꯤꯔꯣ ꯑꯃꯥꯎꯟ ꯗꯦꯈꯥ ꯇꯣ ꯁꯣꯆꯥ ꯏꯁꯅꯦ ꯄꯛꯀꯥ ꯐꯣꯇꯣꯁ�ꯥꯞ ꯀꯤꯌꯥ ꯍꯣꯒꯥ ਵꯔꯅਾ ꯖꯤꯔꯣ ꯕꯤꯖꯂꯤ ꯕꯤꯜ ꯀꯦꯁꯦ ꯄꯣꯁꯤꯕ꯲ ꯍꯦ ꯄꯨꯛꯥ ꯇꯣ ꯕꯣꯜꯇꯥ ꯍꯦ ꯚꯩꯌꯥ ꯁꯕ ꯎꯄꯔ ꯋꯥꯂꯦ ꯀꯤ ꯗꯌꯥ ꯍꯦ ꯁꯣꯂꯔ ꯄꯦꯅꯦꯜ ꯍꯦ ꯅꯥ ꯃꯦꯅꯦ ꯀꯥ ꯓꯣ ਯੇ ਸਹੀ ਹੈ ਬੇਟਾ
2: ਪੀ ਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨੇ ਕੇ ਲੀਏ ਰਜਿਸਟਰ ਕਰੇ ਪੀ ਐਮ ਸੂਰਿਆ ਘਰ ਡੋਟ ਜੀ ਓ ਵੀ ਡੋਟ ਆਈ ਐਨ ਹਰ ਘਰ ਸੂਰਿਆ
0: ਘਰ ਅਦਮ ਤਾਬੀਰੀ ਬਸ ਆਕਾਸ਼ਵਾਣੀ ਇੰਫਾਲ ਗਿਆ ਫਿਲਮ